0: ਮੇਗਾ ਸਿੰਗਰ ਦੁਆਨੀ ਭਾਨੂਸ਼ਾਲੀ ਕੀ ਆਵਾਜ਼ ਮੇ ਮੁਖੜਾ ਵੇਖ ਕੇ ਮਰ ਗਿਆ ਨੀ ਹੋਏ ਹੋਏ ਰੇਡੀਓ 106.3 FM ਪਰ ਬਿੰਦਾਸ ਮਾਰਨਿੰਗਸ ਚੱਲ ਰਹੇ ਹਾਂ ਯਹਾਂ ਪਰ ਦਨੀਸ਼ ਹੈ ਆਪਕੇ ਜੀ ਤੋ ਅੱਜ ਕਾ ਸਵਾਲ ਮਤਲਬ ਕਤਈ ਲੇਮਨੈਸ ਕੀ ਹੱਦ ਪਾਰ ਹੈ ਆਈ ਐਮ ਟੈਲਿੰਗ ਯੂ ਆਪਕੋ ਗੁੱਸਾ ਵੀ ਆ ਸਕਤਾ ਹੈ ਇਸਕਾ ਜਵਾਬ ਸੁਣ ਕੇ ਠੀਕ ਹੈ ਸੋ ਦ ਕੁਐਸਚਨ ਇਜ਼ ਗੌਰ ਸੇ ਸੁਣੀਏਗਾ ਰਿਵਰਸ ਕਾਂਟ ਹੀਅਰ ਐਨੀਥਿੰਗ ਰਿਵਰ ਕੁਛ ਸੁਣ ਨਹੀਂ ਸਕਤੀ ਕਿਉਂ ਵਟਸ ਦ ਰੀਜ਼ਨ ਬਿਹਾਈਂਡ ਇਟ ਰਿਵਰਸ ਕਾਂਟ ਹੀਅਰ ਐਨੀਥਿੰਗ ਵਾਈ ਇਸਕਾ ਜਵਾਬ ਆਪਣੇ ਮੁਝੇ ਦੇਣਾ ਹੈ 3311106 ਪਰ ਲੋਜਿਕ ਮਤ ਲਗਾਉਣਾ ਪਲੀਜ਼ ਪਲੀਜ਼ ਪਲੀਜ਼ ਓਕੇ ਰਿਵਰਸ ਕਾਂਟ ਹੀਅਰ ਐਨੀਥਿੰਗ ਰਿਵਰ ਜੀ ਨਦੀ ਕੁਛ ਸੁਣ ਨਹੀਂ ਸਕਤੀ ਕਿਉਂ ਨਹੀਂ ਸੁਣ ਸਕਤੀ ਯੇ ਬਤਾਈਏ 3311106 ਪਰ ਜਾਂ ਫਿਰ ਕਾਲ ਕਰ ਦੋ 4444106 ਪਰ ਫਿਲਹਾਲ ਭੇਜ ਰਹੀ ਹੂੰ ਜ਼ਬਰਦਸਤ ਹਿੱਟ ਯੋਰ ਵੇ ਸਟੇ ਟਿਊਨ ਐਂਡ ਜੀ ਬੰਦਾਸ
1: ਅਬ ਸੁਣੀਏ ਓਲਿਵ ਕਾ ਜ਼ਬਰਦਸਤ ਹਿੱਟ

0: اللهم رب هذه الدعوة التامة والصلاة القائمة، آت محمدنا الوسيلة والفضيلة، وبعثه المقام المحمود الذي وعدته، إنك لا تخلف الميعاد.
1: ਸਸਿਕਾ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM, ਜੀਓ ਬਿੰਦਾਸ।

0: ਜੀ ਮੈਂ ਹਾਂ ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
1: Olive Sonor Radio Network, Qatar's number one Asian radio network.

0: ਵਾਹਿਗੁਰੂ
1: ਹਾਂਜੀ ਸਈਆ ਸਾਈਕੋ ਕੋ ਸਾਈਡ ਮੇ ਰੱਖਦੇ ਸਿਮਰਨ ਕੌਰ ਆ ਚੁੱਕੀ ਹੈ ਮੈਂ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ

ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਦੇਖੋ ਯਾਰ ਆਪ ਲੋਕੋ ਕੀ ਬਹੁਤ ਸਾਰੇ ਮੈਸੇਜ ਆ ਰਹੇ ਬੈਕ ਟੂ ਸਕੂਲ ਬੈਚ ਕੇ ਲਈ ਉਹ ਕਹਿ ਰਹੇ ਕਿ ਕਿਸ ਤਰ੍ਹਾਂ ਸੇ ਰਜਿਸਟਰ ਕਰਵਾ ਸਕਤੇ ਹੈ ਸੋ ਲੈਟ ਮੀ ਟੈਲ ਯੂ ਡਾਰਲਿੰਗ ਇਸਕੀ ਰਜਿਸਟ੍ਰੇਸ਼ਨਸ ਅਬ ਬੰਦ ਹੋ ਚੁਕੀ ਹੈ ਅਬ ਆਪ ਰਜਿਸਟਰ ਨਹੀਂ ਕਰਵਾ ਸਕਤੇ ਹਮਨੇ ਆਪਕੋ ਪਹਿਲੇ ਕੁਛ ਦਿਨੋਂ ਮੇਂ ਜਬ ਰਜਿਸਟ੍ਰੇਸ਼ਨਸ ਓਪਨ ਦੀ ਹਮ ਸਭ ਨੇ ਆਪਕੋ ਬਤਾ ਦਿਆ ਥਾ ਬਟ ਠੀਕ ਹੈ ਕੋਈ ਬਾਤ ਨਹੀਂ ਹੈ ਹਰ ਕੋਈ ਟਾਈਮ ਪੇ ਨਹੀਂ ਕਰਵਾ ਪਾਤਾ ਲੇਕਿਨ ਜਿਨ ਜਿਨ ਲੋਗੋਂ ਨੇ ਰਜਿਸਟਰ ਕਰਵਾ ਲਿਆ ਥਾ ਉਨ ਸਭਕੋ ਵੀ ਇਹ ਬੋਲਣਾ ਚਾਹੂੰਗੀ ਕਿ ਆਪਕੋ ਹਮਾਰੀ ਤਰਫ ਸੇ ਕੋਈ ਕਾਲ ਆਏਗਾ ਨਹੀਂ ਠੀਕ ਹੈ ਕਿਉਂਕਿ ਅਗਰ ਆਪਨੇ ਰਜਿਸਟਰ ਕਰਵਾਇਆ ਥਾ ਤੋ ਆਪ ਸਭ ਇਨਵਾਈਟਿਡ ਹੈ ਜਿਨ ਜਿਨ ਲੋਗੋਂ ਨੇ ਰਜਿਸਟਰ ਕਰਵਾਇਆ ਥਾ ਤੋ ਆਪ 27th ਕੋ ਜੀ ਹਾਂ ਇਸ 27th ਕੋ ਅਬੂ ਸਿਦਰਾ ਮਾਲ ਮੇ ਦੁਪਹਿਰ 3 ਵਜੇ ਪਹੁੰਚ ਜਾਈਏਗਾ ਫਿਰ ਫਨ ਕਰੇਂਗੇ ਵੀਕਐਂਡ ਮਨਾਏਂਗੇ ਬੈਕ ਟੂ ਸਕੂਲ ਬੈਸ਼ ਮੇ ਪਾਰਟੀ ਕਰੇਂਗੇ

0: ਹਾਂਜੀ ਮੈਂ ਜੀ ਸੁਣਿਓ ਕਿਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਔਰ ਹਮ ਖੇਲ ਰਹੇ ਹਾਂ
1: ਰੇਡੀਓ ਓਲਿਵ ਪਰ
2: ਬਹੁਤ ਬਣੀ ਹੈ ਬਹੁਤ
0: ਇੱਕ ਚੁਟਕੀ ਸੌਂਗ ਮੈਂ

ਜੀ ਮੈਂ ਕਿਹਾ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਤੁਹਾਡੇ ਨਾਲ, ਔਰ ਸਿਮਰਨ ਕੌਰ ਗਏ ਅਸੀਂ ਅਬ ਗਲਤੀ ਮਾਨੇ ਕਾ ਟਾਈਮ ਆ ਚੁੱਕਾ, 8:51 ਸਟੂਡੀਓ ਕੀ ਘੜੀ ਪੇ ਹੋ ਚੁੱਕੀ ਹੈ, ਲੇਕਿਨ ਜਾਣੇ ਸੇ ਪਹਿਲੇ ਸ਼ੋਅ ਕੇ ਆਖਰੀ ਦੋ ਗਾਣੇ। बाकी की तारीफ कल करूंगी तो चलेगा ना, चलो फिर कल शाम को 5 बजे फिर से होती आपसे मुलाकात। चल देन खाते बिंदर वो ऐश करते रहो, चेहरे दे बड़े वाली स्माइल रखो, किसी का दिल मत दुखाना, बी नाइस टू एवरीवन यार, गुड नाइट, जस्ट टेक केयर ऑफ योरसेल्फ एंड लव यू सर किलो।